ਕਿਉਂ ਬੋਲੀਗੀ ਡਰੋਲਾ ਖੇਲੋ ਚੰਗੀ ਬੇਰਾ ਦੀ ਥੀਲੀ ਸੋਲੋ ਆਹ ਤੋਲੋ ਮੇਰਿੰਦਰ ਮਰਤੇ ਜੋਈ ਅਲੀ ਗੁਰਾ ਜੋ ਚਿਰਿਗੀ ਮੁਰੇ ਧੋਲ ਜਿਰਰਾ ਸਾਲੀਗਾ ਗਾ ਦੋਖਸਨੀ ਚਿਰਿਗੀ ਗੀਤਾ ਗੋਲਾ ਤੇ ਛਾਸ਼ਾ ਨਾਨ ਕਾਸ਼ੰਗ ਵਨੇ ਹੇ